0: ਦਸਤਾਰਾਂ ਚੁਲਾਈ ਨੂੰ
1: ਇੱਕ ਸਿੰਘ ਦਾ ਪੁੱਤ ਦਸਤਾਰ ਸਜਾਊਗਾ ਵੀ ਤੇ ਦਸਤਾਰ ਨਹੀਂ ਲੜੂਗਾ ਵੀ
2: ਚਾਹ ਬ੍ਰੇਕ ਹੋ ਜਾਂ ਬਿਜ਼ੀ ਵਰਕ ਡੇ ਸਭ ਕੋ ਚਾਹੀਏ ਇੱਕ ਪਰਫੈਕਟ ਕੱਪ ਆਫ ਚਾਹ
3: ਔਰ ਅਬ ਰਾਇਲ ਚਾਹ ਲਾਏ ਹੈ ਸਮਾਰਟ ਸੋਲੂਸ਼ਨ ਫਾਰ ਯੋਰ ਬਿਜ਼ਨਸ
2: ਗੈਟ ਅ ਰਾਇਲ ਚਾਹ ਵੈਂਡਿੰਗ ਮਸ਼ੀਨ ਫ੍ਰੀ Perfect for cafes, restaurants, offices, shops, petrol stations or community spaces.
3: Rich, authentic taste every single time.
2: Royal Chai, brewed for business.
3: Email now, info@royalchaivending.com. Limited offer, terms and conditions apply.
4: अल नूर पुराना बाइतमाद नाम नई रेंज के साथ प्रीमियम पल्सेस प्योर फ्रेश फुल ऑफ नेचुरल गुडनेस एवरीडे दाल से लेकर होलसम मील्स तक आपके एशियन ग्रोसरी स्टोर्स पर अवेलेबल है अल नूर टेस्ट द डिफरेंस
5: न्यू फील्स गुड Feels good.
6: Fly on Air India's new fleet to India and enjoy world-class cabins, gourmet meals and warm hospitality. New feels good on Air India. TNC apply.
7: Hello, this is Annika. Join me on a weekend drive every Friday, Saturday and Sunday as I drive you home for the weekend. And every Friday from 6 to 7, I'll be counting down the biggest tracks on the brand new chart show. Let's get your weekend started.
0: The Breakfast Blend. Perfectly brewed by you. Donny Brasco on Leica Radio.

ਨੀਤੂ ਜੱਟ ਨੂੰ ਪਸੰਦ ਹੋਗੀ ਗਰਮੀ ਚ ਠੰਡ ਹੋਗੀ ਮੈਂ ਤੇਰਾ ਚੌਕਲੇਟ ਤੂੰ ਮੇਰੀ ਖੰਡ ਹੋਗੀ ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋਗੀ ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋਗੀ।